0: तो श्रोताओं, ये थी वर्ष 1971 की फिल्म रखवाला की कहानी, एक ऐसी कहानी जिसमें माँ का प्यार है भाई के प्रति। अभी हमारे श्रोता सुन रहे थे कार्यक्रम एक ही फिल्म से, आकाशवाणी दिल्ली का ये इंद्रप्रस्थ चैनल है। अब से थोड़ी ही देर में आप सुनेंगे पंजाबी में समाचार।
1: दिल्ली के अंदर तो
2: नमस्कार, ए आकाशवाणी। खबरां दे नाल मैं सरबजीत कौर, पहला इस बुलेटिन दियां खास खबरां। राष्ट्रपति द्रौपदी मुर्मू आज शाम नवी दिल्ली विच चुगिरदे ते जलवायु गतिशीलता दे भविख बारे अंतरराष्ट्री सम्मेलन दे समाप्ति सैशन नूं संबोधन करनगे। विकसित भारत लई नशा मुक्त युवा मुहिम दे हिस्से वजों अज देश भर विच प्रोग्राम कराए जा रहे ने। केंद्रीय कानून ते न्याय राज मंत्री अर्जुन राम मेघवाल आज फाजिलका दी सादिकी सरहद तो पंजाब भाजपा दी नशा मुक्त पंजाब यात्रावां दे तीजे पड़ा दी शुरुआत कर रहे ने। यमन दे हौती लड़ाकियां वल्लों साउदी अरब नूं निशाना बना के मिजाइल अते ड्रोन हमले करन तो बाद पश्चिमी एशिया विच तनाव वध्या ते एशियाई खेडां च भारत दी शानदार कारगुजारी जारी। औरतां दे 10 मीटर एयर राइफल मुकाबले विच चांदी दा तमगा जित्तिया। औरतां दी हॉकी च उज़्बेकिस्तान नूं हराया। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਨਵੀਂ ਦਿੱਲੀ ਵਿਚ ਚੁਗਿਰਦੇ ਅਤੇ ਜਲਵਾਯੂ ਗਤੀਸ਼ੀਲਤਾ ਦੇ ਭਵਿੱਖ ਬਾਰੇ ਅੰਤਰਰਾਸ਼ਟਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਨਗੇ। ਇਹ 2 ਰੋਜ਼ਾ ਸੰਮੇਲਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਵੱਲੋਂ ਕਰਾਇਆ ਜਾ ਰਿਹੈ। ਸੈਸ਼ਨ ਦੌਰਾਨ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ, ਸੁਪਰੀਮ ਕੋਰਟ ਦੇ ਜੱਜ ਜਸਟਿਸ BV ਨਾਗਰਤਨਾ, NGT ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਅਤੇ ਭਾਰਤ ਦੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੇ ਮੌਜੂਦ ਰਹਿਣ ਦੀ ਉਮੀਦ ਏ। ਚੁਗਿਰਦੇ ਅਤੇ ਜਲਵਾਯੂ ਗਤੀਸ਼ੀਲਤਾ ਦੇ ਭਵਿੱਖ ਬਾਰੇ ਕਾਨਫਰੰਸ ਨੇ ਨਿਆਇਕ ਪਹੁੰਚਾਂ, ਵਿਗਿਆਨਕ ਗਿਆਨ, ਚੁਗਿਰਦਾ ਸ਼ਾਸਨ ਢੰਗ ਤਰੀਕਿਆਂ ਅਤੇ ਅਧਿਕਾਰ ਖੇਤਰਾਂ ਵਿਚ ਸੰਸਥਾਗਤ ਅਨੁਭਵਾਂ ਦੇ ਵਟਾਂਦਰੇ ਲਈ ਇਕ ਮੰਚ ਪ੍ਰਦਾਨ ਕੀਤਾ। ਕਾਨਫਰੰਸ ਵਿਚ ਚੁਗਿਰਦਾ ਮਾਹਿਰਾਂ, ਭਾਰਤ ਦੀ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਜੱਜਾਂ, ਜ਼ਿਲ੍ਹਾ ਅਦਾਲਤਾਂ ਦੇ ਜੱਜਾਂ, ਵੱਖ ਵੱਖ ਮੰਤਰਾਲਿਆਂ ਦੇ ਸਕੱਤਰਾਂ, ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਹੋਰ ਹਿੱਸੇਦਾਰਾਂ ਦੀ ਹਿੱਸੇਦਾਰੀ ਦੇਖੀ ਗਈ। ਇਸ ਨੇ 17 ਦੇਸ਼ਾਂ ਦੇ ਉੱਘੇ ਜੱਜਾਂ ਅਤੇ ਨਿਆਇਕ ਪ੍ਰਤੀਨਿਧੀਆਂ ਨੂੰ ਵੀ ਇਕ ਥਾਂ ਲਿਆਂਦਾ। ਇਸ ਨੇ ਅਹਿਮ ਚੁਗਿਰਦਾ ਅਤੇ ਜਲਵਾਯੂ ਚੁਣੌਤੀਆਂ ਤੇ ਗੱਲਬਾਤ ਦੀ ਸਹੂਲਤ ਦਿੱਤੀ, ਜਿਸ ਵਿਚ ਨੀਤੀ ਨਿਰਮਾਣ, ਲਾਗੂ ਕਰਨ ਅਤੇ ਲਾਗੂ ਕਰਨ ਵਿਚ ਪਾੜੇ ਸ਼ਾਮਲ ਨੇ ਅਤੇ ਚੁਗਿਰਦਾ ਸ਼ਾਸਨ ਤੇ ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਦੀ ਪੜਚੋਲ ਕੀਤੀ ਗਈ। ਵਿਕਸਿਤ ਭਾਰਤ ਲਈ 100 ਹਫ਼ਤੇ ਦੀ ਨਸ਼ਾ ਮੁਕਤ ਯੁਵਾ ਮੁਹਿੰਮ ਦੇ ਹਿੱਸੇ ਵਜੋਂ ਅੱਜ ਦੇਸ਼ ਭਰ ਦੇ ਨੌਜਵਾਨ ਇਕੱਠੇ ਹੋ ਰਹੇ ਨੇ। ਨੌਜਵਾਨ ਮਾਮਲਿਆਂ ਤੇ ਖੇਡਾਂ ਬਾਰੇ ਮੰਤਰਾਲੇ ਮੁਤਾਬਕ ਰਾਸ਼ਟਰੀ ਸਹੁੰ ਸਮਾਰੋਹ 1067 ਥਾਵਾਂ ਤੇ ਕਰਾਇਆ ਜਾ ਰਿਹਾ ਹੈ। ਇਹ ਸਮਾਗਮ ਨਸ਼ਾ ਮੁਕਤ ਸਹੁੰ, ਦਸਤਖਤ ਮੁਹਿੰਮਾਂ, ਨੁੱਕੜ ਨਾਟਕਾਂ, ਨਾਰੇ ਲਿਖਣ ਅਤੇ ਵਿਚਾਰ ਵਟਾਂਦਰੇ ਰਾਹੀਂ ਨੌਜਵਾਨਾਂ ਨੂੰ ਸਿੱਧੇ ਤੌਰ ਤੇ ਮੁਹਿੰਮ ਦਾ ਸੁਨੇਹਾ ਦੇ ਰਹੇ ਨੇ। ਇਸ ਮੁਹਿੰਮ ਵਿਚ ਅਧਿਆਤਮਕ ਸਮੂਹ, ਪ੍ਰਮੁੱਖ ਵਪਾਰਕ ਸਮੂਹ, ਕਾਲਜ ਤੇ ਸਥਾਨਕ ਸੰਗਠਨ ਸ਼ਾਮਲ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੇ ਤੀਜੇ ਪੜਾਅ ਦੀ ਸ਼ੁਰੂਆਤ ਅੱਜ ਕੇਂਦਰੀ ਕਾਨੂੰਨ ਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਫਾਜ਼ਿਲਕਾ ਦੀ ਸਾਦਿਕੀ ਸਰਹੱਦ ਤੋਂ ਕਰ ਰਹੇ ਨੇ। ਕੇਂਦਰੀ ਮੰਤਰੀ ਨੇ ਜੋ ਫਾਜ਼ਿਲਕਾ ਪਹੁੰਚੇ ਨੇ, ਸੂਬਾ ਭਾਜਪਾ ਪ੍ਰਧਾਨ ਕੇਵਲ ਸਿੰਘ

0: थी आते उन्हें दुख साझा किया। यह यात्रा 18 सितंबर नु सरहदी जिले पठानकोट तो पार्टी दे राष्ट्रीय प्रधान नितिन नबीन वालों शुरू की गई सी। ए मौजूदा समय विच पंजाब नु दरपेश तीन वड्डियां चुनौतियां वधदी नशाखोरी बिगड़दी कानून व्यवस्था अते शासन दे हर पद्धर ते भ्रष्टाचार ते केंद्रित है। इन नशे विरुद्ध लड़ाई नु एक लोक लहर विच बदलन लई राज दे सारे 117 विधानसभा हल्कियां नु कवर करेगी। सीनियर पत्रकार पायल मेहता का अज सवेरे मुंबई विच देहांत हो गया। उ 46 साल दे सन। मुंबई आए श्रीमती मेहता नूं सवेरे अचानक तबीयत खराब महसूस हुई अते उन्हां नूं हस्पताल ले जाया गया जिथे उन्हां ने आखिरी साह लिया। प्रधानमंत्री नरेंद्र मोदी, गृहमंत्री अमित शाह, रक्षा मंत्री राजनाथ सिंह, सूचना ते प्रसारण मंत्री अश्विनी वैष्णव ते लोकसभा विच विरोधी धिर दे नेता राहुल गांधी ने पायल मेहता दे देहांत ते सोग प्रगट कीता है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @EIRRNU ਜਲੰਧਰ। ਪੰਜਾਬ ਪੁਲਿਸ ਨੇ ਇਸੇ ਹਫਤੇ ਚ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਅਤੇ ਫਰੀਦਕੋਟ ਵਿਚ ਵੱਖ ਵੱਖ ਕਾਰਵਾਈਆਂ ਦੌਰਾਨ ਸਰਹੱਦ ਪਾਰ ਹੀਰੋਇਨ ਤਸਕਰੀ ਮੋਡਿਊਲਾਂ ਦੇ ਸੰਚਾਲਕਾਂ ਤੋਂ 101 ਕਿਲੋਗ੍ਰਾਮ ਹੀਰੋਇਨ ਜ਼ਬਤ ਕੀਤੀ ਏ। ਪੁਲਿਸ ਨੇ ਅੱਜ ਫਰੀਦਕੋਟ ਵਿਚ ਇਕ ਮੋਡਿਊਲ ਦੇ 4 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਹਥਿਆਰਾਂ ਤੇ ਗੋਲੀ ਸਿੱਕੇ ਸਮੇਤ 47 ਕਿਲੋਗ੍ਰਾਮ ਤੋਂ ਵੱਧ ਹੀਰੋਇਨ ਬਰਾਮਦ ਕੀਤੀ। ਉਨ੍ਹਾਂ ਦੇ ਕਬਜ਼ੇ ਵਿਚੋਂ 3 ਪਿਸਤੌਲ ਅਤੇ 15 ਜ਼ਿੰਦਾ ਕਾਰਤੂਸ ਅਤੇ 2 ਵਾਹਨ ਵੀ ਜ਼ਬਤ ਕੀਤੇ ਗਏ ਨੇ। ਕੱਲ੍ਹ ਅੰਮ੍ਰਿਤਸਰ ਸਥਿਤ ਕਾਊਂਟਰ ਇੰਟੈਲੀਜੈਂਸ CI ਪੁਲਿਸ ਦੀ ਵਿੰਗ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਹੋਰ ਮੋਡਿਊਲ ਦੇ 3 ਮੁੱਖ ਕਾਰਕੁਨਾਂ ਨੂੰ 17 ਕਿਲੋਗ੍ਰਾਮ ਹੀਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਦਾ ਪਰਦਾਫਾਸ਼ ਕੀਤਾ, ਜਦੋਂ ਕਿ 16 ਅਤੇ 18 ਸਤੰਬਰ ਨੂੰ ਅੰਮ੍ਰਿਤਸਰ ਵਿਚ 2 ਹੋਰ ਕਾਰਵਾਈਆਂ ਵਿਚ 37 ਕਿਲੋਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਸੀ। ਪੁਲਿਸ ਨੇ 4 ਮੁਲਜ਼ਮਾਂ ਨੂੰ ਵੀ 1 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਸੈਮੀ ਕੰਡਕਟਰ ਸਨਅਤ ਨੂੰ ਉਨ੍ਹਾਂ ਦੇਸ਼ਾਂ ਤੋਂ ਸਾਈਬਰ ਹਮਲਿਆਂ ਤੇ ਹੋਰ ਰੁਕਾਵਟਾਂ ਲਈ ਤਿਆਰ ਰਹਿਣਾ ਚਾਹੀਦੈ ਜੋ ਨਹੀਂ ਚਾਹੁੰਦੇ ਕਿ ਭਾਰਤ ਇਸ ਖੇਤਰ ਵਿਚ ਅੱਗੇ ਵਧੇ। ਇਕ ਯਮਨ ਦੇ ਹੌਤੀ ਲੜਾਕਿਆਂ ਵੱਲੋਂ ਸਾਊਦੀ ਅਰਬ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਇਲ ਅਤੇ ਡਰੋਨ ਹਮਲੇ ਕਰਨ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਤਣਾਅ ਵਧ ਗਿਐ। ਵਧਦੇ ਖੇਤਰੀ ਤਣਾਅ ਦਰਮਿਆਨ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤਣਾਅ ਦੇ ਸੰਭਾਵਿਤ ਤੌਰ ਤੇ ਤੇਜ਼ੀ ਨਾਲ ਵਧਣ, ਉਡਾਣਾਂ ਵਿਚ ਵਿਘਨ ਅਤੇ ਅਮਰੀਕੀ ਹਿੱਤਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਹੋਣ ਸਬੰਧੀ ਚੇਤਾਵਨੀ ਦਿੰਦਿਆਂ ਪੱਛਮੀ ਏਸ਼ੀਆ ਦੀ ਯਾਤਰਾ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਏ। ਖੇਡਾਂ ਵਿਚ ਭਾਰਤ ਦੀ ਏਲਾ ਵੇਨਿਲ ਵਾਲਾਰੀਵਾਨ ਨੇ ਅੱਜ ਜਾਪਾਨ ਵਿਚ ਆਈਜੀ ਨਾਗੋਆ ਏਸ਼ੀਆਈ ਖੇਡਾਂ ਵਿਚ ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਭਾਰਤ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟਾਈਮ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ। ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਆਪਣੇ ਪੂਲ ਬੀ ਦੇ ਸ਼ੁਰੂਆਤੀ ਮੈਚ ਵਿਚ ਉਜ਼ਬੇਕਿਸਤਾਨ ਨੂੰ 19-0 ਨਾਲ ਹਰਾਇਆ। ਭਾਰਤ ਦਾ ਅਗਲਾ ਮੈਚ ਕੱਲ੍ਹ ਇੰਡੋਨੇਸ਼ੀਆ ਖਿਲਾਫ ਹੋਏਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਏਲਾ ਵੇਨਿਲ ਵਾਲਾਰੀਵਨ, ਵਿਦਰਸਾ ਕੇਵਿਨੋਦ ਅਤੇ ਸੋਨਮ ਉੱਤਮ ਮਸਰਕਰ ਨੂੰ ਏਸ਼ੀਆਈ ਖੇਡਾਂ 2026 ਵਿਚ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਣ ਤੇ ਵਧਾਈ ਦਿੱਤੀ ਏ। ਔਰਤਾਂ ਦੇ ਕ੍ਰਿਕਟ ਵਿਚ ਭਾਰਤ ਨੇ ਜਾਪਾਨ ਦੇ ਕੋਰੋਗੀ ਸਪੋਰਟਸ ਪਾਰਕ ਵਿਚ ਏਸ਼ੀਆਈ ਖੇਡਾਂ ਦੇ ਦੂਜੇ ਸੈਮੀਫਾਈਨਲ ਵਿਚ ਬੰਗਲਾਦੇਸ਼ ਦੇ ਸਾਹਮਣੇ 196 ਦੌੜਾਂ ਦਾ ਟੀਚਾ ਰਖਿਐ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ੇਫਾਲੀ ਵਰਮਾ ਨੇ ਆਪਣਾ ਪਹਿਲਾ ਸਫੇਦ ਗੇਂਦ ਵਾਲਾ ਅੰਤਰਰਾਸ਼ਟਰੀ ਸੈਂਕੜਾ ਲਾ ਕੇ ਇਤਿਹਾਸ ਰਚ ਦਿੱਤਾ ਅਤੇ ਏਸ਼ੀਆਈ ਖੇਡਾਂ ਵਿਚ ਸੈਂਕੜਾ ਲਾਉਣ ਵਾਲੀ ਪਹਿਲੀ ਬੱਲੇਬਾਜ਼ ਬਣ ਗਈ ਏ। ਇਸ ਦੌਰਾਨ ਸਲਾਮੀ ਬੱਲੇਬਾਜ਼ ਸਮਿਤੀ ਮੰਦਾਨਾ ਨਿਊਜ਼ੀਲੈਂਡ ਦੀ ਸੁਜ਼ੀ ਬੇਟਸ ਨੂੰ ਪਿੱਛੇ ਛੱਡਦਿਆਂ ਔਰਤਾਂ ਦੇ 2020 ਵਿਚ ਸਭ ਤੋਂ ਵੱਧ ਦੌੜਾ ਬਣਾਉਣ ਵਾਲੀ ਖਿਡਾਰਨ ਬਣ ਗਈ ਏ। ਆਖਿਰ ਚ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਨਵੀਂ ਦਿੱਲੀ ਵਿਚ ਚੁਗਿਰਤੇ ਅਤੇ ਜਲਵਾਯੂ ਗਤੀਸ਼ੀਲਤਾ ਦੇ ਭਵਿੱਖ ਬਾਰੇ ਅੰਤਰਰਾਸ਼ਟਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਮੁਹਿੰਮ ਦੇ ਹਿੱਸੇ ਵਜੋਂ ਅੱਜ ਦੇਸ਼ ਭਰ ਵਿਚ ਪ੍ਰੋਗਰਾਮ ਕਰਾਏ ਜਾ ਰਹੇ ਨੇ। ਕੇਂਦਰੀ ਕਾਨੂੰਨ ਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਅੱਜ ਫਾਜ਼ਿਲਕਾ ਦੀ ਸਾਦਿਕੀ ਸਰਹੱਦ ਤੋਂ ਪੰਜਾਬ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੇ ਤੀਜੇ ਪੜਾਅ ਦੀ ਸ਼ੁਰੂਆਤ ਕਰ ਰਹੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:10 ਤੇ ਹੋਏਗਾ। ਨਮਸਤੇ।
1: आदाब, ये आकाशवाणी है। खबरों के साथ मैं कलीम अहमद। सदर जमहूरिया द्रौपदी मुर्मू आज शाम नई दिल्ली में माहौलियात और आबोहवा के मुहरिकात के मुस्तकबिल के बारे में बैनुल अक्वामी कॉन्फ्रेंस के इख्तितामी इजलास से खिताब करेंगी। नशा मुक्त भारत के लिए नौजवानों को यकजा करने की खातिर पूरे मुल्क में मुख्तलिफ मुकामात पर राष्ट्रीय संकल्प समारोह का एहतमाम किया जा रहा है।